0: You're listening to 3ZZZ, Melbourne Ethnic Community Radio 92.3 FM, broadcasting in your language.
1: The following program is in Punjabi.
2: ਹੁਣ ਚਿੰਤਕ ਆਵਾਜਾਈ ਤੇ ਭੁਗਤਾਨ ਲਈ ਹੋਰ ਵੀ ਵਿਕਲਪ ਉਪਲਬਧ ਹਨ। ਇਸ ਲਈ ਹੁਣ ਤੁਸੀਂ ਟੈਪ ਕਰਕੇ ਬੇਫਿਕਰ ਹੋ ਕੇ ਚੱਲ ਸਕਦੇ ਹੋ। ਆਪਣੇ ਫੋਨ ਦੀ ਵਰਤੋਂ ਕਰਕੇ ਗੇਟਾਂ ਵਿੱਚੋਂ ਫੁਰਤੀ ਨਾਲ ਲੰਘੋ। ਆਪਣੀ ਸਮਾਰਟ ਘੜੀ ਨਾਲ ਸਫ਼ਰ ਕਰੋ। ਇਹ ਸੁਰੱਖਿਅਤ ਅਤੇ ਆਸਾਨ ਹੈ। ਆਪਣਾ ਬੈਂਕ ਕਾਰਡ ਟੈਪ ਕਰਕੇ ਸਫ਼ਰ ਹੋਰ ਵੀ ਸੁਖਾਲਾ ਬਣਾਓ ਜਾਂ ਆਪਣਾ ਮਾਈਕੀ ਵਰਤਦੇ ਰਹੋ। ਇਹ ਅੱਜ ਵੀ ਪਹਿਲਾਂ ਵਾਂਗ ਹੀ ਵਧੀਆ ਕੰਮ ਕਰਦਾ ਹੈ। ਚੋਣ ਦੀ ਸਹੂਲਤ ਤੁਹਾਡੇ ਸਫ਼ਰ ਨੂੰ ਹੋਰ ਵੀ ਆਸਾਨ ਬਣਾਉਣ ਦਾ ਇੱਕ ਹਿੱਸਾ ਹੈ, ਤਾਂ ਜੋ ਤੁਸੀਂ ਸਿਰਫ ਟੈਪ ਕਰੋ ਅਤੇ ਆਸਾਨੀ ਨਾਲ ਆਪਣਾ ਸਫ਼ਰ ਜਾਰੀ ਰੱਖੋ। transport.vic.gov.au ਤੇ ਜਾਓ ਅਤੇ ਟੈਪ ਐਂਡ ਗੋ ਖੋਜੋ। ਵਿਕਟੋਰੀਆ ਸਰਕਾਰ ਮੈਲਬਰਨ ਦੁਆਰਾ ਅਧਿਕਾਰਿਤ।
0: ਪ੍ਰਾਊਡ ਸਪਾਂਸਰ ਆਫ 3ZZZ 92.3 FM।
3: ਮੈਲਬਰਨ ਅਜਾਇਬ ਘਰ ਦੀ ਨਵੀਂ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਰੋਮ ਸਾਮਰਾਜ ਤੱਕ ਲੋਕ ਹੁਣ ਖੁੱਲ ਚੁੱਕੀ ਹੈ। ਆਸਟ੍ਰੇਲੀਆ ਵਿੱਚ ਪਹਿਲਾਂ ਕਦੇ ਨਾ ਵੇਖੀਆਂ ਗਈਆਂ 180 ਅਸਾਧਾਰਨ ਕਲਾਕ੍ਰਿਤੀਆਂ ਦੀ ਵਿਸ਼ੇਸ਼ਤਾ, ਇੰਪੀਰੀਅਲ ਰੋਮ ਦੀ ਸ਼ਾਹੀ ਵਿਰਾਸਤ, ਗਲੇਡੀਏਟਰਾਂ ਦੇ ਤਮਾਸ਼ੇ ਅਤੇ ਰੋਮ ਵਾਸੀਆਂ ਦੇ ਰੋਜ਼ਾਨਾ ਦੇ ਜੀਵਨ ਦੀ ਖੋਜ ਕਰੋ। ਮੂਰਤੀਆਂ ਅਤੇ ਮੋਜ਼ੇਕ ਤੋਂ ਲੈ ਕੇ ਗਹਿਣਿਆਂ ਅਤੇ ਰੋਜ਼ਾਨਾ ਦੀਆਂ ਚੀਜ਼ਾਂ ਤੱਕ ਪ੍ਰਾਚੀਨ ਰੋਮ ਦੇ ਸੱਭਿਆਚਾਰ ਤੇ ਇਤਿਹਾਸ ਨੂੰ ਇਸ ਤਰੀਕੇ ਨਾਲ ਖੋਜੋ ਜੋ ਤੁਸੀਂ ਪਹਿਲਾਂ ਕਦੇ ਨਹੀਂ ਅਨੁਭਵ ਕੀਤਾ। ਰੋਮ ਇੰਪਾਇਰ ਪਾਵਰ ਪੀਪਲ ਮਿਊਜ਼ੀਅਮ ਵਿਕਟੋਰੀਆ .com.au ਵਿਖੇ ਬੁੱਕ ਕਰੋ।
4: Proud sponsor of 3ZZZ 92.3 FM.
5: ਦੁਨੀਆ ਨੂੰ ਇਹ ਘੱਟ ਲੱਗਦਾ ਹੈ। VCE ਦੇ ਨਵੇਂ ਵੋਕੇਸ਼ਨਲ ਮੇਜਰ ਬਾਰੇ ਜਾਣੋ ਅਤੇ ਆਪਣੀ ਜ਼ਿੰਦਗੀ ਦੇ ਮਾਇਨੇ ਇਸ ਤਰ੍ਹਾਂ ਬਦਲੋ।
6: Action.
7: Yes, sir.
5: ਕਿਉਂਕਿ ਤੁਹਾਡੇ ਲਈ ਜ਼ਿੰਦਗੀ ਵਿੱਚ ਕੁਝ ਵੀ ਬਣਨ ਲਈ VCE ਹਰ ਤਰ੍ਹਾਂ ਦਾ ਕੋਰਸ ਪ੍ਰਦਾਨ ਕਰਦਾ ਹੈ। ਇੱਕ ਵਾਰ ਯੋਗਤਾ ਪ੍ਰਾਪਤ ਕਰਨ ਦੇ ਬਾਅਦ ਤੁਹਾਨੂੰ ਆਸਟ੍ਰੇਲੀਆ ਦੀ ਕਿਸੇ ਵੀ ਟੌਪ ਇੰਡਸਟਰੀ ਵਿੱਚ ਨੌਕਰੀ ਮਿਲ ਸਕਦੀ ਹੈ। ਜਾਣੋ VCE ਵਿੱਚ ਤੁਹਾਡੇ ਲਈ ਕੀ ਹੈ। VCE ਸਰਚ ਕਰੋ।
8: ਪ੍ਰਾਊਡ ਸਪਾਂਸਰ ਆਫ 3ZZZ 92.3 FM।
9: ਜਨਗਣਨਾ ਦੀ ਰਾਤ 11 ਅਗਸਤ ਮੰਗਲਵਾਰ ਸੀ। ਹਰ ਘਰ ਲਈ ਜਨਗਣਨਾ ਪੂਰੀ ਕਰਨੀ ਲਾਜ਼ਮੀ ਹੈ। ਜਨਗਣਨਾ ਪੂਰੀ ਕਰਨ ਲਈ ਹਾਲੇ ਵੀ ਸਮਾਂ ਹੈ। census.abs.gov.au/punjabi ਤੇ ਜਾਓ ਜਾਂ 1800-181-227 ਤੇ ਫੋਨ ਕਰੋ। ਆਸਟ੍ਰੇਲੀਆਈ ਅੰਕੜਾ ਬਿਊਰੋ ਕੈਨਬਰਾ ਵੱਲੋਂ ਅਧਿਕਾਰਤ।
0: ਪ੍ਰਾਊਡ ਸਪਾਂਸਰ ਆਫ 3ZZZ 92.3 FM।
10: ਅਗਲਾ ਪ੍ਰੋਗਰਾਮ ਪੰਜਾਬੀ ਭਾਸ਼ਾ ਦੇ ਵਿੱਚ

0: 3ZZZ 92.3 FM.
1: 3ZZZ ਦੇ 92.3 FM ਤੇ ਰੇਡੀਓ 3ZZZ ਦੇ 92.3 FM ਤੇ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਅੱਜ ਦਾ ਪ੍ਰੋਗਰਾਮ ਪੇਸ਼ ਕਰਨ ਲਈ ਮੈਂ ਹਰਬੀਰ ਸਿੰਘ ਆਪ ਸਭ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸਭ ਤੋਂ ਪਹਿਲਾਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਬਦ ਕੀਰਤਨ, ਖਬਰਾਂ, ਗੀਤ ਸੰਗੀਤ ਤੋਂ ਇਲਾਵਾ ਕੁਝ ਗੱਲਬਾਤ ਤੇ ਕੁਝ ਰਿਪੋਰਟਸ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਲਓ ਗੁਰਬਾਣੀ ਦੇ ਪਾਵਨ ਸ਼ਬਦ ਨਾਲ ਕਰਦੇ ਹਾਂ।

ਤੁਸੀਂ ਹੁਣੇ ਸ਼ਬਦ ਸਰਵਟ ਕਰ ਰਹੇ ਸੀ ਤੇ ਹੁਣ ਪੇਸ਼ ਕਰਨ ਜਾ ਰਹੇ ਹਾਂ ਖਬਰਾਂ। ਇਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਨੇ ਐਲਾਨ ਕੀਤਾ ਹੈ ਕਿ ਹੋਮਸ ਜਲਮਾਗ ਉਹਨੂੰ ਤੱਕ ਨਹੀਂ ਖੁੱਲੇਗਾ ਜਦੋਂ ਤੱਕ ਅਮਰੀਕਾ ਆਪਣਾ ਰਵੱਈਆ ਨਹੀਂ ਸੁਧਾਰਦਾ। ਕੌਂਸਲ ਦੇ ਸਕੱਤਰ ਤੇ ਰੈਵੋਲੂਸ਼ਨਰੀ ਗਾਰਡ ਦੇ ਕਮਾਂਡਰ ਮੁਹੰਮਦ ਬਾਗਰ ਜ਼ੋਲ ਕਦਰ ਦੇ ਹਵਾਲੇ ਨਾਲ ਇਰਾਨ ਦੇ ਸਰਕਾਰੀ ਪ੍ਰਸਾਰਕ ਨੇ ਇਹ ਬਿਆਨ ਜਾਰੀ ਕੀਤਾ ਹੈ ਜਿਸ ਨਾਲ ਇਸ ਜਲ ਮਾਰਗ ਦੇ ਪ੍ਰਬੰਧਨ ਅਤੇ ਆਵਾਜਾਈ ਨੂੰ ਲੈ ਕੇ ਚੱਲ ਰਹੀਆਂ ਗੱਲਬਾਤਾਂ ਵਿੱਚ ਨਵਾਂ ਮੋੜ ਆ ਸਕਦਾ ਹੈ। ਇਰਾਨ ਵੱਲੋਂ ਰੱਖੀਆਂ ਗਈਆਂ ਇਹਨਾਂ ਨਵੀਆਂ ਮੰਗਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਕਦੇ ਵੀ ਇਰਾਨ ਨੂੰ ਧਮਕੀ ਨਹੀਂ ਦੇਣੀ ਚਾਹੀਦੀ ਤੇ ਇਰਾਨ ਅਤੇ ਖੇਤਰ ਵਿੱਚ ਉਸਦੇ ਸਹਿਯੋਗੀਆਂ ਵਿਰੁੱਧ ਜੰਗ ਨੂੰ ਸਥਾਈ ਤੌਰ ਤੇ ਖਤਮ ਕਰਨਾ ਚਾਹੀਦਾ ਹੈ। ਬੰਗਲਾਦੇਸ਼ ਨੇ ਐਤਵਾਰ ਨੂੰ ਕਿਹਾ ਹੈ ਕਿ ਉਹ ਚਾਹੁੰਦਾ ਹੈ ਕਿ ਭਾਰਤ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਨਵੀਂ ਦਿੱਲੀ ਦੀ ਪ੍ਰਸਤਾਵਿਤ ਯਾਤਰਾ ਲਈ ਅਨੁਕੂਲ ਮਾਹੌਲ ਬਣਾਏ। ਸਥਾਨਕ ਅਖਬਾਰ ਨੇ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਇਹ ਟਿੱਪਣੀ 12-13 ਸਤੰਬਰ ਨੂੰ ਬ੍ਰਿਕਸ ਸਿਖਰ ਸੰਮੇਲਨ ਲਈ ਰਹਿਮਾਨ ਦੇ ਨਵੀਂ ਦਿੱਲੀ ਦੌਰੇ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਦੇ ਵਿਚਕਾਰ ਆਈ ਹੈ। ਰਹਿਮਾਨ ਨੇ ਪਿਛਲੇ ਹਫ਼ਤੇ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਤ੍ਰਿਵੇਦੀ ਨਾਲ ਮੁਲਾਕਾਤ ਕੀਤੀ ਸੀ ਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਹਵਾਲੇ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਇਸ ਗੱਲ ਤੇ ਕੋਈ ਸਪਸ਼ਟਤਾ ਸਾਹਮਣੇ ਨਹੀਂ ਆਈ ਕਿ ਰਹਿਮਾਨ ਨਵੀਂ ਦਿੱਲੀ ਦਾ ਦੌਰਾ ਕਰਨਗੇ ਜਾਂ ਨਹੀਂ। ਕੈਨੇਡਾ ਵਿੱਚ ਮਹਿੰਗਾਈ ਅਤੇ ਵੱਧ ਰਹੇ ਰਹਿਣ ਸਹਿਣ ਦੇ ਖਰਚਿਆਂ ਦਰਮਿਆਨ ਟੈਕਸਾਂ ਦਾ ਬੋਝ ਵੀ ਪਰਿਵਾਰਾਂ ਦੇ ਘਰੇਲੂ ਬਜਟ ਦਾ ਵੱਡਾ ਹਿੱਸਾ ਬਣਿਆ ਹੋਇਆ ਹੈ। ਫਰੇਜ਼ਰ ਇੰਸਟੀਚਿਊਟ ਦੀ ਕੈਨੇਡੀਅਨ ਕੰਜ਼ਿਊਮਰ ਟੈਕਸ ਇੰਡੈਕਸ 2025 ਰਿਪੋਰਟ ਮੁਤਾਬਕ 2024 ਵਿੱਚ ਇੱਕ ਔਸਤ ਕੈਨੇਡੀਅਨ ਪਰਿਵਾਰ ਨੇ ਆਪਣੀ ਨਗਦ ਆਮਦਨ ਦਾ 42.3% ਹਿੱਸਾ ਵੱਖ ਵੱਖ ਟੈਕਸਾਂ ਵਜੋਂ ਅਦਾ ਕੀਤਾ। ਇਹ ਹਿੱਸਾ ਖਾਣ ਪੀਣ, ਰਿਹਾਇਸ਼ ਅਤੇ ਕੱਪੜਿਆਂ ਤੇ ਹੋਏ ਸਾਂਝੇ ਖਰਚੇ ਲਈ 35.5% ਤੋਂ ਵੀ ਵੱਧ ਸੀ। ਰਿਪੋਰਟ ਅਨੁਸਾਰ 2024 ਵਿੱਚ ਔਸਤ ਪਰਿਵਾਰ ਦੀ ਨਗਦ ਆਮਦਨ $1,14,299 ਸੀ ਤੇ ਕੁੱਲ ਟੈਕਸ ਬਿੱਲ $48,306 ਬਣਿਆ। ਫਰੇਜ਼ਰ ਇੰਸਟੀਚਿਊਟ ਦੀ ਗਣਨਾ ਵਿੱਚ ਕੇਵਲ ਇਨਕਮ ਟੈਕਸ ਹੀ ਨਹੀਂ ਸਗੋਂ ਸੰਘੀ, ਸੂਬਾਈ ਅਤੇ ਸਥਾਨਕ ਸਰਕਾਰਾਂ ਵੱਲੋਂ ਲਾਏ ਜਾਣ ਵਾਲੇ ਵੱਖ ਵੱਖ ਟੈਕਸ ਵੀ ਸ਼ਾਮਲ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਹਾੜੇ ਦੀ ਆਪਣੀ ਤਕਰੀਰ ਵਿੱਚ ਦਿਮਾਗੀ ਨਕਸਲ ਟਿੱਪਣੀ ਨਾਲ ਹਾਕਮ ਅਤੇ ਵਿਰੋਧੀ ਧਿਰ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਤੇ ਤੰਜ ਕੱਸਦਿਆਂ ਕਿਹਾ ਕਿ ਮੈਨੂੰ ਦਿਮਾਗੀ ਨਕਸਲ ਹੋਣ ਤੇ ਮਾਣ ਹੈ, ਉੱਥੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਨੂੰ ਵਿਰੋਧੀਆਂ ਅਤੇ ਸਰਕਾਰ ਤੇ ਸਵਾਲ ਉਠਾਉਣ ਵਾਲਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ। ਉਧਰ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਉਪਰੋਕਤ ਟਿੱਪਣੀ ਵਿਰੋਧੀ ਧਿਰਾਂ ਵੱਲ ਨਹੀਂ ਬਲਕਿ ਉਹਨਾਂ ਲੋਕਾਂ ਵੱਲ ਸੇਧਤ ਸੀ ਜੋ ਮਾਓਵਾਦੀਆਂ ਤੇ ਵੱਖਵਾਦੀਆਂ ਦੇ ਹਮਾਇਤੀ ਹਨ ਤੇ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ। ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਪਾਰਟੀ ਦੇ ਸੰਗਠਨ ਤੇ ਤਾਲਮੇਲ ਨੂੰ ਮਜ਼ਬੂਤ ਕਰਨ, ਜ਼ਮੀਨੀ ਪੱਧਰ ਤੇ ਕੰਮਕਾਜ ਨੂੰ ਬਿਹਤਰ ਬਣਾਉਣ ਤੇ ਪਾਰਟੀ ਦੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸੂਬੇ ਵਿੱਚ ਨਵੇਂ ਜ਼ਿਲ੍ਹਾ ਇੰਚਾਰਜਾਂ ਤੇ ਸਹਿ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਹੈ। ਪਾਰਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਹ ਸਾਰੀਆਂ ਨਿਯੁਕਤੀਆਂ ਪੰਜਾਬ ਦੀ ਪੰਜਾਬ ਇਕਾਈ ਤੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਏ ਕਾਤਲਾਨਾ ਹਮਲਿਆਂ ਦੀ ਕੌਮੀ ਜਾਂਚ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ਇਸ ਦੌਰਾਨ ਉਹਨਾਂ ਇਹਨਾਂ ਹਮਲਿਆਂ ਨੂੰ ਡੂੰਘੀ ਸਾਜਿਸ਼ ਕਰਾਰ ਦਿੱਤਾ। ਪੰਜਾਬ ਬਚਾਓ ਮੁਹਿੰਮ ਦੇ ਦੂਜੇ ਪੜਾਅ ਵਜੋਂ ਗੁਰੂ ਹਰ ਸਹਾਏ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੁਖਬੀਰ ਸਿੰਘ ਬਾਦਲ ਤੇ ਹਮਲੇ ਵਿੱਚ ਵਰਤੀ 1.5 ਫੁੱਟ ਲੰਬੀ ਕਿਰਚ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੀ ਬਾਂਹ ਤੇ 150 ਤੋਂ ਵੱਧ ਟਾਕੇ ਲੱਗੇ ਹਨ। ਉਹਨਾਂ ਕਿਹਾ ਕਿ ਹਮਲੇ ਦੀ ਸਾਜਿਸ਼ ਬਾਰੇ ਪਤਾ ਲਾਉਣ ਲਈ NIA ਕੋਲੋਂ ਜਾਂਚ ਕਰਵਾਉਣ ਦੀ ਜ਼ਰੂਰਤ ਹੈ। ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਜਥੇ ਨੂੰ ਦਿੱਲੀ ਜਾਣ ਤੋਂ ਰੋਕ ਦਿੱਤਾ ਹੈ। ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਚਲੋ ਦਾ ਸੱਦਾ ਦਿੱਤਾ ਸੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਟਾਬੀ ਗੁਜਰਾਂ ਬਾਰਡਰ ਤੇ ਪਹੁੰਚੇ ਜਿੱਥੇ 51 ਕਿਸਾਨਾਂ ਦਾ ਜਥਾ ਸ਼ਹੀਦ ਸ਼ੁਭਕਰਨ ਸਿੰਘ ਦੀ ਮਿੱਟੀ ਲੈ ਕੇ ਪੈਦਲ ਹੀ ਦਿੱਲੀ ਦੇ ਜੰਤਰ ਮੰਤਰ ਵੱਲ ਵੱਧ ਰਿਹਾ ਸੀ ਤਾਂ ਹਰਿਆਣਾ ਸਰਕਾਰ ਵੱਲੋਂ ਬਾਰਡਰ ਸੀਲ ਕਰਕੇ ਜਥੇ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ। 80ਵੇਂ ਆਜ਼ਾਦੀ ਦਿਹਾੜੇ ਕੰਟੋਨਮੈਂਟ ਬੋਰਡ ਸਟੇਡੀਅਮ ਫਿਰੋਜ਼ਪੁਰ 'ਚ ਸੂਬਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੌਮੀ ਝੰਡਾ ਲਹਿਰਾਇਆ। ਉਹਨਾਂ ਕਿਹਾ
ਕਿ ਆਜ਼ਾਦੀ ਦਾ 80ਵਾਂ ਦਿਹਾੜਾ ਪੰਜਾਬ ਦੀਆਂ ਔਰਤਾਂ ਅਤੇ ਆਰਥਿਕ ਆਜ਼ਾਦੀ ਦਾ ਸਾਲ ਹੋਵੇਗਾ। ਪਹਿਲੀ ਵਾਰ ਮਾਵਾਂ ਧੀਆਂ ਨੂੰ ਆਪਣੀ ਮਰਜ਼ੀ ਅਨੁਸਾਰ ਪੈਸੇ ਖਰਚ ਦੀ ਖੁੱਲ੍ਹ ਮਿਲ ਰਹੀ ਹੈ। ਉਹਨਾਂ ਕਿਹਾ ਕਿ ਸ਼ਕਤੀਕਰਨ ਦੀ ਇਹ ਭਾਵਨਾ ਪੂਰੇ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਸੁਧਾਰ, ਨੌਜਵਾਨਾਂ ਲਈ ਰੁਜ਼ਗਾਰ, ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣਾ, ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਅਤੇ ਜਨਤਕ ਸੁਰੱਖਿਆ ਮਜ਼ਬੂਤ ਕਰਨ ਦੇ ਨਾਲ ਨਾਲ ਪੰਜਾਬ ਦੀ ਪਛਾਣ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਵਧਾਈ ਗਈ ਹੈ। ਦਿੱਲੀ ਦੇ ਵਿੱਚ ਸ਼ਨਿਚਰਵਾਰ ਨੂੰ ਕਾਂਗਰਸ ਨੇ ਸੁਤੰਤਰਤਾ ਦਿਵਸ ਪ੍ਰੋਗਰਾਮ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ। ਭਾਜਪਾ ਨੇ ਸੋਨੀਆ ਗਾਂਧੀ ਤੇ ਵੰਦੇ ਮਾਤਰਮ ਦਾ ਪੂਰਾ ਸੰਸਕਰਣ ਵਜਾਏ ਜਾਣ ਤੇ ਇਤਰਾਜ਼ ਜਤਾਉਣ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਐਤਵਾਰ ਨੂੰ ਬਠਿੰਡਾ ਵਿੱਚ ਭਾਜਪਾ ਨੇਤਾਵਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕਾਂਗਰਸ ਦਫ਼ਤਰ ਦੇ ਮੁੱਖ ਦਰਵਾਜ਼ੇ ਨੂੰ ਤਾਲਾ ਲਾ ਦਿੱਤਾ। ਸਾਬਕਾ ਵਿਧਾਇਕ ਅਤੇ ਭਾਜਪਾ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਕਿਹਾ ਕਿ ਪਾਰਟੀ ਦੇ ਨੌਜਵਾਨ ਕਾਰਕੁਨਾਂ ਨੇ ਸੰਕੇਤਕ ਵਿਰੋਧ ਦੇ ਤੌਰ ਤੇ ਕਾਂਗਰਸ ਦਫ਼ਤਰ ਨੂੰ ਤਾਲਾ ਲਾਇਆ। ਇਸ ਦੇ ਨਾਲ ਹੀ ਸਾਡੀਆਂ ਆਦੀਆਂ ਖ਼ਬਰਾਂ ਇੱਥੇ ਖਤਮ ਹੁੰਦੀਆਂ ਨੇ। ਚਲੋ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਆਪ ਜੀ ਨੂੰ ਸੁਣਾਉਂਦੇ ਹਾਂ ਇੱਕ ਗੀਤ।

ਜ਼ਮਾਨੇ ਦੀ ਗੱਲ ਹੈ। ਮੈਂ ਤਾਂ ਆਪਣੇ ਤਰੀਕੇ ਨਾਲ ਹੀ ਕਹੂੰਗਾ ਜਿਵੇਂ ਮੈਂ ਸਟੇਜਾਂ 'ਤੇ ਗਾਉਣਾ ਹੁੰਦਾ, ਤੂੰ ਸੁਣਨਾ ਗੌਰਨਾ। ਇਹ ਉਦੋਂ ਦੀ ਗੱਲ ਹੈ ਜਦੋਂ ਕੋਈ ਗੱਭਰੂ ਆਪਣੇ ਸਹੁਰੇ ਪਿੰਡ ਜਾਂਦਾ ਘਰਵਾਲੀ ਨੂੰ ਲਿਆਉਣ ਵਾਸਤੇ, ਪੈਦਲ ਹੀ ਤੁਰ ਕੇ ਜਾਂਦਾ ਅਤੇ ਵਿਚਾਰੀ ਨੂੰ ਪੈਦਲ ਹੀ ਡੰਡੀ ਡੰਡੀ ਤੋਰ ਕੇ ਲੈ ਕੇ ਆਉਂਦਾ। ਗੱਡੀਆਂ ਮੋਟਰਾਂ ਟਾਂਗੇ ਰਿਕਸ਼ੇ ਪਿੰਡਾਂ 'ਚ ਜਾਂਦੇ ਨਹੀਂ ਸੀ, ਸੜਕਾਂ ਨਹੀਂ ਸੀ ਬਣੀਆਂ। ਇੱਕ ਗੱਭਰੂ ਆਪਣੇ ਸਹੁਰੇ ਪਿੰਡ ਤੋਂ ਆਪਣੇ ਘਰਵਾਲੀ ਨੂੰ ਲੈ ਕੇ ਆਪਣੇ ਪਿੰਡ ਨੂੰ ਤੁਰਿਆ ਆ ਰਿਹਾ, ਆਪਣੇ ਸਿਰ 'ਤੇ ਟਰੰਕ ਚੱਕਿਆ ਹੋਇਆ, ਘਰਵਾਲੀ ਦੇ ਕੱਛੇ ਪੋਟਲੀ ਦਿੱਤੀ ਹੋਈ ਹੈ, ਆਪ ਛੇਤੀ ਛੇਤੀ ਤੁਰਦਾ ਵੀ ਸੂਰਜ ਡੁੱਬਣ ਤੋਂ ਪਹਿਲਾਂ ਘਰੇ ਪਹੁੰਚ ਜਾਈਏ ਤਾਂ ਵਧੀਆ ਗੱਲ ਹੈ। ਜੇ ਰਸਤੇ 'ਚ ਹਨੇਰਾ ਹੋ ਗਿਆ, ਕੋਈ ਚੋਰ ਚੱਕਾ ਟੱਕਰ ਗਿਆ, ਆ ਮਾੜਾ ਮੋਟਾ ਜਿਹੜਾ ਟੂਮ ਟੱਲਾ ਪਾਇਆ ਸਾਰਾ ਲਹਾ ਕੇ ਲੈ ਜੂਗਾ। ਅਤੇ ਉਹ ਵਿਚਾਰੀ ਪਹਿਲੀ ਵਾਰੀ ਕਿ ਦੂਜੀ ਵਾਰੀ ਸਹੁਰਿਆਂ ਨੂੰ ਚੱਲੀ ਹੈ, ਉਹ ਸੰਗ ਦੀ ਮਾਰੀ ਅੱਧਾ ਫਰਲਾਂਗ ਪਿੱਛੇ ਤੁਰੀ ਆਉਂਦੀ ਹੈ, ਨੇੜੇ ਹੋ ਕੇ ਨਹੀਂ ਤੁਰਦੀ, ਘਬਰਾਉਂਦੀ ਹੈ, ਸ਼ਰਮਾਉਂਦੀ ਹੈ। ਕਿਹਨਾਂ ਤੋਂ? ਹਾਲੀਆਂ ਤੋਂ, ਪਾਲੀਆਂ ਤੋਂ, ਰਾਹਗੀਰਾਂ ਤੋਂ। ਸੋਚਦੀ ਹੈ ਜੇ ਕਿਤੇ ਮੈਂ ਬਰਾਬਰ ਹੋ ਕੇ ਤੁਰ ਪਈ, ਲੋਕਾਂ ਨੇ ਦੇਖ ਲਿਆ ਤਾਂ ਪਿੰਡ ਜਾ ਕੇ ਗੱਲਾਂ ਬਣਾਉਣਗੇ, ਯਾਰ ਕੱਲ੍ਹ ਵਿਆਹ ਸੀਗੇ ਅੱਜ ਖਾਇਆ ਖਾਇ ਕੇ ਤੁਰਦੇ ਨੇ। ਇੰਨਾ ਸੰਗ ਸ਼ਰਮ ਦਾ ਜ਼ਮਾਨਾ ਸੀ, ਅੱਜ ਕੱਲ੍ਹ ਵਾਂਗੂ ਥੋੜ੍ਹੀ ਹੈ ਵੀ ਵਿਆਹ ਤੋਂ ਪਹਿਲਾਂ ਹੀ। ਹਾਕ ਮਾਰ ਕੇ ਮੁਟਿਆਰ ਘਰ ਵਾਲੇ ਨੂੰ ਕਹਿੰਦੀ ਕਹਿੰਦੀ ਉਹ ਭਲਿਆ ਲੋਕਾ, ਐਂ ਤੁਰਿਆ ਜਾਂਦਾ ਜਿਵੇਂ ਇਕੱਲਾ ਹੀ ਹੁੰਦਾ। ਮੈਂ ਵੀ ਮਾਪਿਆਂ ਨੇ ਤੇਰੇ ਲੜ ਲਾ ਕੇ ਤੋਰੀ ਹੋਈ ਹੈ, ਜ਼ਰਾ ਪਿੱਛੇ ਨੂੰ ਵੀ ਦੇਖ ਲੈ, ਸ਼ਿਕਰ ਦੁਪਹਿਰਾ ਸਿਰ 'ਤੇ ਆਇਆ ਹੋਇਆ, ਕਾਹ ਅੱਖ ਨਿਕਲਦੀ ਹੈ, ਮੁੜਕੇ ਨਾਲ ਮੇਰਾ ਬੁਰਾ ਹਾਲ ਹੈ, ਥੱਕ ਕੇ ਮੈਂ ਚੂਰ ਹੋਈ ਪਈ ਹਾਂ, ਹਾਕਾ ਮਾਰਦੀ ਤਾਂ ਮੇਰਾ ਗਲ ਸੁੱਕਿਆ ਪਿਆ। ਆ ਦੇਖ ਤੂਤਾਂ ਦੀ ਛਾਂ ਕਿੰਨੀ ਸੰਘਣੀ ਹੈ, ਆ ਜਾ ਬਹਿ ਜਾ ਨਾ, ਦੋ ਘੜੀ ਆਰਾਮ ਕਰ ਲੈ, ਦੋ ਘੜੀ ਆਰਾਮ ਕਰ ਲੈ, ਦੋ ਪਿਆਰ ਦੀਆਂ ਗੱਲਾਂ ਕਰ ਲੈ, ਕੋਈ ਗੱਲ ਕਹਿ ਲੈ, ਕੋਈ ਸੁਣ ਲੈ। ਜਦੋਂ ਮੈਂ ਸਹੁਰੇ ਘਰ ਪਹੁੰਚ ਗਈ ਉੱਥੋਂ ਤਾਂ ਕੰਮਾਂ ਕਾਰਾਂ 'ਚੋਂ ਵਿਹਲੇ ਨਹੀਂ ਮਿਲਣਾ, ਗੱਲਬਾਤ ਦਾ ਟਾਈਮ ਹੀ ਨਹੀਂ ਲੱਗਣਾ, ਨਾਲੇ ਸੱਸ ਨੇ ਚੌਂਕੇ 'ਚੋਂ ਥੱਲੇ ਪੈਰ ਲਾਉਣ ਹੀ ਨਹੀਂ ਦੇਣਾ। ਗੱਭਰੂ ਕਹਿੰਦਾ ਨਹੀਂ ਨਹੀਂ, ਇਹ ਪਿਆਰ ਵਿਆਰ ਦੀਆਂ ਗੱਲਾਂ ਰਸਤੇ 'ਚ ਨਹੀਂ ਕਰੀਦੀਆਂ, ਘਰੇ ਜਾ ਕੇ ਡੰਜ ਲੈ ਦੀ ਜਿਹੜੀ ਲਾਉਣੀ ਹੈ। ਗੌਰ ਨਾਲ ਸੁਣਨਾ ਉਹ ਕੀ ਕਹਿੰਦਾ, ਕੀ ਕਹਿੰਦੀ ਆ, ਗੀਤ ਪੇਸ਼ ਕਰਨ ਲੱਗਿਆ ਹੈ।

ਜੀ ਹੁਣ ਇਹ ਸੁਣੀ ਸੀ ਗੀਤ ਤੇ ਹੁਣ ਪੇਸ਼ ਕਰਨ ਜਾ ਰਹੇ ਰਿਪੋਰਟ, ਇਹ ਹੈ ਨਿਆਇਕ ਜਵਾਬਦੇਹੀ। ਦਿੱਲੀ ਹਾਈ ਕੋਰਟ ਦੇ ਇੱਕ ਜੱਜ ਦੀ ਸਰਕਾਰੀ ਰਿਹਾਇਸ਼ ਤੇ ਕਥਿਤ ਤੌਰ ਤੇ ਭਾਰੀ ਮਾਤਰਾ ਵਿੱਚ ਨਕਦੀ ਮਿਲਣ ਦੀ ਖਬਰ ਨੇ ਜਿੱਥੇ ਨਿਆਇਕ ਭ੍ਰਿਸ਼ਟਾਚਾਰ ਦੇ ਵਰਤਾਰੇ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ ਹੈ, ਉੱਥੇ ਇਸ ਗੱਲ ਦੀ ਨਿਸ਼ਾਨਦੇਹੀ ਵੀ ਹੋਈ ਹੈ ਕਿ ਜੇ ਹੁਣ ਵੀ ਇਸ ਅਮਲ ਨੂੰ ਠੱਲ ਨਾ ਪਾਈ ਤਾਂ ਅਦਾਲਤਾਂ ਤੋਂ ਲੋਕਾਂ ਦਾ ਭਰੋਸਾ ਉੱਠ ਸਕਦਾ ਹੈ। ਘਟਨਾ ਕੁਝ ਦਿਨ ਪਹਿਲਾਂ ਵਾਪਰੀ ਸੀ ਪਰ ਇਹ ਮਾਮਲਾ ਸ਼ੁੱਕਰਵਾਰ ਨੂੰ ਸੁਰਖੀਆਂ ਵਿੱਚ ਆਇਆ। ਅੰਗਰੇਜ਼ੀ ਦੇ ਇੱਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਜੱਜ ਦੀ ਰਿਹਾਇਸ਼ ਤੇ ਅੱਗ ਭੜਕ ਪਈ ਸੀ ਜਦੋਂ ਅੱਗ ਬੁਝਾਊ ਕਿ ਦਿੱਲੀ ਪੁਲਿਸ ਦੇ ਕਰਮੀਆਂ ਨੂੰ ਉਹਨਾਂ ਦੇ ਇੱਕ ਕਮਰੇ ਚੋਂ ਭਾਰੀ ਮਾਤਰਾ ਵਿੱਚ ਨਕਦੀ ਮਿਲੀ। ਦਿੱਲੀ ਪੁਲਿਸ ਨੇ ਉੱਚ ਅਧਿਕਾਰੀਆਂ ਕੋਲ ਇਸ ਦੀ ਸੂਚਨਾ ਪਹੁੰਚਣ ਤੋਂ ਬਾਅਦ ਅੰਤ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਤੇ ਉਹਨਾਂ ਫੌਰੀ ਤੌਰ ਤੇ ਕੋਲੀਜੀਅਮ ਦੀ ਮੀਟਿੰਗ ਸੱਦ ਕੇ ਸੰਬੰਧਿਤ ਜਸਟਿਸ ਯਸ਼ਵੰਤ ਵਰਮਾ ਦਾ ਇਲਾਹਾਬਾਦ ਹਾਈ ਕੋਰਟ ਵਿੱਚ ਤਬਾਦਲਾ ਕਰ ਦਿੱਤਾ ਸੀ। ਪਰ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਇਸ ਮੁੱਦੇ ਤੇ ਚਰਚਾ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਕੋਲੀਜੀਅਮ ਨੇ ਜਸਟਿਸ ਵਰਮਾ ਖਿਲਾਫ਼ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਬਾਰੇ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਕੋਲੋਂ ਮੁੱਢਲੀ ਰਿਪੋਰਟ ਮੰਗੀ ਗਈ ਹੈ। ਜੱਜ ਦੇ ਘਰੋਂ ਇਸ ਢੰਗ ਨਾਲ ਨਗਦੀ ਮਿਲਣ ਦੀ ਇਹ ਘਟਨਾ ਵੱਡੇ ਸਵਾਲ ਖੜੇ ਕਰਦੀ ਹੈ ਕਿਉਂਕਿ ਉਹ ਸਿਆਸੀ, ਵਿੱਤੀ, ਟੈਕਸ ਅਤੇ ਸਾਲਸੀ ਜਿਹੇ ਬਹੁਤ ਹੀ ਅਹਿਮ ਮਾਮਲਿਆਂ ਦੀ ਸੁਣਵਾਈ ਕਰਕੇ ਫੈਸਲੇ ਦਿੰਦੇ ਰਹੇ ਹਨ। ਪਹਿਲਾਂ ਵੀ ਅਜਿਹੇ ਇੱਕਾ ਦੁੱਕਾ ਮਾਮਲੇ ਸਬੱਬੀ ਲੋਕਾਂ ਦੀਆਂ ਨਜ਼ਰਾਂ ਵਿੱਚ ਆਏ ਸਨ, ਪਰ ਜਾਪਦਾ ਹੈ ਕਿ ਮਰਜ਼ ਬਹੁਤ ਵੱਧ ਚੁੱਕਿਆ ਹੈ। ਦਰਅਸਲ ਸਜਰੇ ਮਾਮਲੇ ਵਿੱਚ ਕੋਲੀਜੀਅਮ ਦੀ ਕਾਰਵਾਈ ਤੋਂ ਇਹ ਮੁੱਦਾ ਭਖ ਗਿਆ ਹੈ ਕਿ ਕੀ ਅਜਿਹੀ ਸੂਰਤ ਵਿੱਚ ਵੀ ਮਹਿਜ਼ ਤਬਾਦਲੇ ਦੀ ਕਾਰਵਾਈ ਨਾਲ ਇਸ ਅਲਾਮਤ ਨੂੰ ਹੋਰ ਸ਼ੈ ਨਹੀਂ ਮਿਲੇਗੀ। ਹੁਣ ਜਦੋਂ ਕੋਲੀਜੀਅਮ ਨੇ ਇਸ ਮਾਮਲੇ ਨੂੰ ਹੱਥ ਵਿੱਚ ਲੈ ਲਿਆ ਹੈ ਤਾਂ ਇਸ ਨੂੰ ਰਫਾ ਦਫਾ ਕਰਨ ਦੀ ਬਜਾਏ ਬਿਮਾਰੀ ਦਾ ਠੋਸ ਤੇ ਕਾਰਗਰ ਇਲਾਜ ਕਰਨਾ ਚਾਹੀਦਾ ਹੈ। ਜੱਜਾਂ ਵੱਲੋਂ ਆਪਣੇ ਪਰਿਵਾਰਕ ਜੀਆਂ ਦੇ ਅਸਾਸਿਆਂ ਦੇ ਸਾਰੇ ਵੇਰਵੇ ਭਾਰਤ ਦੇ ਚੀਫ ਜਸਟਿਸ ਜਾਂ ਕਿਸੇ ਸੁਤੰਤਰ ਨਿਗਰਾਨ ਅਥਾਰਟੀ ਕੋਲ ਜਮ੍ਹਾਂ ਕਰਾਉਣੇ ਲਾਜ਼ਮੀ ਬਣਾਏ ਜਾਣੇ ਚਾਹੀਦੇ ਹਨ। ਇਹ ਵੇਰਵੇ ਜਨਤਕ ਵੀ ਕੀਤੇ ਜਾਣੇ ਚਾਹੀਦੇ ਹਨ। ਸੁਪਰੀਮ ਕੋਰਟ ਵੱਲੋਂ ਜੱਜਾਂ ਖਿਲਾਫ਼ ਸ਼ਿਕਾਇਤਾਂ ਦੀ ਅੰਦਰੂਨੀ ਜਾਂਚ ਦੀ ਪ੍ਰਕਿਰਿਆ ਭਰਵੀਂ ਤੇ ਸਮਾਬੱਧ ਬਣਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਨਿਆਂਪਾਲਕਾਂ ਤੋਂ ਵੱਖਰੇ ਤੌਰ ਤੇ ਸੁਤੰਤਰ ਨਿਆਇਕ ਜਵਾਬਦੇਹੀ ਕਮਿਸ਼ਨ ਕਾਇਮ ਕੀਤਾ ਜਾਵੇ ਜਿਸ ਵਿੱਚ ਬਾਰ, ਨਾਗਰਿਕ ਸਮਾਜ ਤੇ ਸੇਵਾ ਮੁਕਤ ਜੱਜਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਭਾਰਤ ਦੀ ਸੰਵਿਧਾਨ ਦੀ ਧਾਰਾ 124 ਤੇ 217 ਵਿੱਚ ਦਰਜ ਦਾਗੀ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਹੈ, ਜਿਸ ਦੀ ਸਮੀਖਿਆ ਕਰਕੇ ਇਸ ਨੂੰ ਇੱਕ ਸੁਰ ਤੇ ਸਮੇਂ ਦੇ ਹਾਣ ਦੀ ਬਣਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਅਤੇ ਸੰਗੀਨ ਨਿਆਇਕ ਦੁਰਾਚਾਰ ਵਿੱਚ ਸ਼ਾਮਲ ਜੱਜਾਂ ਖਿਲਾਫ਼ ਸਿਰਫ ਪ੍ਰਸ਼ਾਸਨਿਕ ਕਾਰਵਾਈ ਹੀ ਨਹੀਂ ਸਗੋਂ ਅਪਰਾਧਿਕ ਕਾਰਵਾਈ ਵੀ ਹੋਣੀ ਚਾਹੀਦੀ ਹੈ। ਇਸ ਸੰਬੰਧ ਵਿੱਚ ਉਹਨਾਂ ਨੂੰ ਕਾਨੂੰਨੀ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਸ ਵਿੱਚ ਨਿਆਇਕ ਸੁਤੰਤਰਤਾ, ਜਵਾਬਦੇਹੀ ਤੇ ਸਾਫ਼ ਗੋਈ ਦੇ ਹਿੱਤ ਜੁੜੇ ਹੋਏ ਹਨ। ਇਹ ਸੀ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟ ਤੇ ਲਓ ਹੁਣ ਸੁਣਦੇ ਹਾਂ ਇੱਕ ਹੋਰ ਗੀਤ।

ਹਾਂਜੀ, ਤੁਸੀਂ ਹੁਣ ਸੁਣ ਰਹੇ ਸੀ ਕਿ ਹੁਣ ਪੇਸ਼ ਕਰਨ ਜਾ ਰਹੇ ਹਾਂ ਇੱਕ ਰਿਪੋਰਟ, ਇਹ ਹੈ ਹੰਗਾਮਾ ਖੇਜ਼ ਮੌਨਸੂਨ ਸੈਸ਼ਨ। ਸੰਸਦ ਦਾ ਹਾਲ ਹੀ ਦੇ ਵਿੱਚ ਸਮਾਪਤ ਹੋਇਆ ਭਾਰਤ ਵਿੱਚ ਮੌਨਸੂਨ ਸੈਸ਼ਨ ਰੌਲੇ ਰੱਪੇ, ਹੰਗਾਮਿਆਂ ਅਤੇ ਤਲਖੀ ਨਾਲ ਭਰਪੂਰਿਆ, ਪਰ ਕਾਨੂੰਨੀ ਅਤੇ ਵਿਧਾਨਕ ਮੁੱਦਿਆਂ ਉੱਤੇ ਨਾ ਮਾਤਰ ਬਹਿਸ ਹੀ ਹੋਈ। ਭਾਰਤ ਆਪਣਾ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ, ਪਰ ਜੇਕਰ ਇਸ ਸੈਸ਼ਨ ਦੇ ਸਮੁੱਚੇ ਅੰਕੜਿਆਂ ਵੱਲ ਝਾਤ ਮਾਰੀਏ ਤਾਂ ਸਥਿਤੀ ਬਹੁਤ ਨਿਰਾਸ਼ਾਜਨਕ ਨਜ਼ਰ ਆਉਂਦੀ ਹੈ। 25 ਦਿਨਾਂ ਦੇ ਇਸ ਨਿਰਧਾਰਿਤ ਸੈਸ਼ਨ ਦੌਰਾਨ ਲੋਕ ਸਭਾ ਸਿਰਫ 19% ਅਤੇ ਰਾਜ ਸਭਾ ਲਗਭਗ 39% ਹੀ ਚੱਲ ਸਕੀ। ਸੰਸਦ ਦੇ ਦੋਵਾਂ ਸਦਨਾਂ ਵੱਲੋਂ 12 ਬਿੱਲ ਪਾਸ ਕੀਤੇ ਗਏ, ਪਰ ਇਹਨਾਂ ਵਿੱਚੋਂ ਸਿਰਫ ਇੱਕੋ ਅਹਿਮ ਬਿੱਲ ਜੋ ਕਿ ਜਨਤਕ ਪ੍ਰੀਖਿਆਵਾਂ ਨਾਜਾਇਜ਼ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026 ਹੈ, ਉੱਤੇ ਹੀ ਦੋਵਾਂ ਸਦਨਾਂ ਵਿੱਚ ਡੂੰਘੀ ਤੇ ਤੱਥਾਂ ਆਧਾਰਿਤ ਵਿਆਪਕ ਚਰਚਾ ਹੋਈ। ਇਸ ਹੰਗਾਮਾ ਭਰਪੂਰ ਸੈਸ਼ਨ ਦਾ ਮੁੱਢ ਉਸ ਸਮੇਂ ਹੀ ਬੱਜ ਗਿਆ ਸੀ ਜਦੋਂ 20 ਜੁਲਾਈ ਨੂੰ ਸੰਸਦ ਵੱਲ ਸ਼ਾਂਤਮਈ ਮਾਰਚ ਕਰ ਰਹੇ ਅੰਦੋਲਨਕਾਰੀ ਵਿਦਿਆਰਥੀਆਂ ਉੱਤੇ ਪੁਲਿਸ ਵੱਲੋਂ ਬੇਰਹਿਮੀ ਨਾਲ ਡਾਂਗਾਂ ਵਰਾਈਆਂ ਗਈਆਂ। ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਲਗਾਤਾਰ ਤੇ ਜ਼ੋਰਦਾਰ ਮੰਗ ਕੀਤੀ ਜਾਂਦੀ ਰਹੀ ਕਿ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸੰਵੇਦਨਸ਼ੀਲ ਮਾਮਲੇ ਉੱਤੇ ਖੁਦ ਸਦਨ ਦੇ ਵਿੱਚ ਆ ਕੇ ਸਪਸ਼ਟੀਕਰਨ ਦੇਣ। ਆਖਿਰਕਾਰ ਸਰਕਾਰ ਵੱਲੋਂ ਇਸ ਮਸਲੇ ਉੱਤੇ ਖੁੱਲ੍ਹੀ ਚਰਚਾ ਕਰਨ ਦੀ ਹਾਮੀ ਭਰ ਦਿੱਤੀ ਗਈ, ਪਰ ਰਾਹੁਲ ਗਾਂਧੀ ਨੇ ਇਸ ਤੇ ਆਖਿਆ ਕਿ ਵਿਰੋਧੀ ਧਿਰ ਗ੍ਰਹਿ ਮੰਤਰੀ ਵੱਲੋਂ ਕੋਈ ਵੀ ਲੰਬਾ ਚੌੜਾ ਭਾਸ਼ਣ ਨਹੀਂ ਸੁਣਨਾ ਚਾਹੁੰਦੀ। ਇਸ ਤਰ੍ਹਾਂ ਸਿਆਸੀ ਖਿੱਚੋਤਾਣ ਦੇ ਚੱਲਦਿਆਂ ਗੱਲ ਕਿਸੇ ਸਿਰੇ ਨਹੀਂ ਲੱਗ ਸਕੀ। ਸੱਤਾਧਾਰੀ ਧਿਰ ਨੇ ਸਦਨ ਵਿੱਚ ਵਾਰ ਵਾਰ ਹੋਣ ਵਾਲੇ ਹੰਗਾਮਿਆਂ, ਨਾਰੇਬਾਜ਼ੀ ਅਤੇ ਸਦਨ ਦੇ ਕੰਮਕਾਜ ਵਿੱਚ ਪਾਈਆਂ ਜਾਣ ਵਾਲੀਆਂ ਰੁਕਾਵਟਾਂ ਲਈ ਸਿੱਧੇ ਤੌਰ ਤੇ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਠਹਿਰਾਇਆ। ਦੂਜੇ ਪਾਸੇ ਵਿਰੋਧੀ ਧਿਰ ਨੇ ਸਰਕਾਰ ਉੱਤੇ ਤਿੱਖੇ ਦੋਸ਼ ਲਾਏ ਹਨ ਕਿ ਸਰਕਾਰ ਵਿਦਿਆਰਥੀਆਂ ਉੱਤੇ ਹੋਈ ਗੈਰ ਵਾਜਬ ਪੁਲਿਸ ਕਾਰਵਾਈ, ਨੀਟ ਪੇਪਰ ਲੀਕ ਘੁਟਾਲੇ ਤੇ ਰਾਮ ਮੰਦਿਰ ਵਿੱਚ ਹੋਈ ਚੰਦੇ ਦੀ ਚੋਰੀ ਵਰਗੇ ਅਤ ਗੰਭੀਰ ਮੁੱਦਿਆਂ ਉੱਤੇ ਆਪਣੀ ਬਣਦੀ ਜ਼ਿੰਮੇਵਾਰੀ ਕਬੂਲਣ ਤੋਂ ਭੱਜ ਰਹੀ ਹੈ। ਬੇਸ਼ੱਕ ਦੋਵਾਂ ਧਿਰਾਂ ਦਾ ਆਪੋ ਆਪਣਾ ਪੱਖ ਤੇ ਨਜ਼ਰੀਆ ਹੋ ਸਕਦਾ ਹੈ, ਪਰ ਸੰਸਦੀ ਕੰਮਕਾਜ ਵਿੱਚ ਜੋ ਖੜੋਤ ਪੈਦਾ ਹੋਈ ਹੈ ਉਸ ਕਾਰਨ ਕੋਈ ਵੀ ਧਿਰ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਬਿਨਾਂ ਕਿਸੇ ਗੰਭੀਰ ਵਿਚਾਰ ਚਰਚਾ ਤੋਂ ਭਾਰਤ ਦੇ ਅਹਿਮ ਬਿੱਲ ਪਾਸ ਕਰ ਦੇਣਾ ਭਾਰਤੀ ਸੰਸਦੀ ਜਮਹੂਰੀਅਤ ਦੇ ਮੱਥੇ ਉੱਤੇ ਇੱਕ ਵੱਡਾ ਦਾਗ ਹੈ। ਅਸਲ ਵਿੱਚ ਸੰਸਦ ਉਹ ਸਰਵਉੱਚ ਮੰਚ ਹੈ ਜਿੱਥੇ ਭਾਰਤ ਦੇਸ਼ ਦੇ ਹਿੱਤਾਂ ਨਾਲ ਜੁੜੇ ਵਿਵਾਦ ਪੂਰਨ ਕਾਨੂੰਨਾਂ ਤੇ ਗੰਭੀਰ ਮੁੱਦਿਆਂ ਉੱਤੇ ਖੁੱਲ੍ਹ ਕੇ ਬਹਿਸ ਹੋਣੀ ਚਾਹੀਦੀ ਹੈ ਤਾਂ ਜੋ ਹਰ ਪੱਖ ਸਾਹਮਣੇ ਆ ਸਕੇ। ਸਰਕਾਰ ਦੀਆਂ ਨੀਤੀਆਂ ਖਿਲਾਫ ਰੋਸ ਪ੍ਰਗਟ ਕਰਨਾ ਹਰ ਨਾਗਰਿਕ ਤੇ ਪਾਰਟੀ ਦਾ ਜਮਹੂਰੀ ਹੱਕ ਹੈ, ਪਰ ਸਭ ਧਿਰਾਂ ਇਹ ਗੱਲ ਸਮਝਣ ਕਿ ਹੰਗਾਮੇ ਨੂੰ ਸਾਰਥਕ ਬਹਿਸ ਦਾ ਬਦਲ ਨਹੀਂ ਬਣਾਇਆ ਜਾ ਸਕਦਾ। ਦੂਜੇ ਪਾਸੇ ਸਰਕਾਰ ਵੱਲੋਂ ਆਪਸੀ ਗੱਲਬਾਤ ਦਾ ਮਾਹੌਲ ਬਣਾਉਣ ਲਈ ਕੀਤੇ ਗਏ ਯਤਨ ਵੀ ਨਾਕਾਫੀ ਰਹੇ। ਇੱਕ ਦੂਜੇ ਦੀ ਗੱਲ ਨਾ ਸੁਣਨ ਦੇ ਸੱਤਾ ਤੇ ਵਿਰੋਧੀ ਧਿਰ ਦੇ ਇਸ ਰਵੱਈਏ ਨੇ ਵੋਟਰਾਂ ਨੂੰ ਬਹੁਤ ਨਿਰਾਸ਼ ਕੀਤਾ ਹੈ। ਭਾਰਤ ਇੱਕ ਅਜਿਹੀ ਸੰਸਦ ਦਾ ਹੱਕਦਾਰ ਹੈ ਜਿੱਥੇ ਸਿਆਸੀ ਕਹਿਬਾਜ਼ੀ ਨਾਲੋਂ ਕਾਨੂੰਨੀ ਤੇ ਵਿਧਾਨਕ ਕੰਮਕਾਜ ਨੂੰ ਪਹਿਲ ਦਿੱਤੀ ਜਾਵੇ। ਇਸੇ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟ ਤੇ ਲਓ ਹੁਣ ਸੁਣਦੇ ਹਾਂ ਇੱਕ ਹੋਰ ਗੀਤ।

हाँ जी, इस गीत तो बाद आप जी ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਰਿਪੋਰਟ। ਇਹ ਹੈ ਸਵਾਲਾਂ ਦੇ ਘੇਰੇ 'ਚ ਭਾਰਤ ਵਿੱਚ ਮਰਦਮਸ਼ੁਮਾਰੀ। ਆਉਣ ਵਾਲੇ ਸਮੇਂ ਦੇ ਵਿੱਚ ਮਰਦਮਸ਼ੁਮਾਰੀ ਵਿੱਚ ਇੱਕ ਖੁੱਲ੍ਹੇ ਸਵਾਲ ਰਾਹੀਂ ਜਾਤੀ ਨੂੰ ਦਰਜ ਕਰਨ ਦਾ ਫੈਸਲਾ ਬਹੁਤ ਨਿਰਾਸ਼ਾਜਨਕ ਹੈ। ਸਰਕਾਰ ਚਾਹੁੰਦੀ ਹੈ ਕਿ ਗਿਣਤੀ ਕਰਨ ਵਾਲੇ ਸਿਰਫ ਉਹੀ ਲਿਖਣ ਜੋ ਲੋਕ ਆਪ ਕਹਿਣ, ਨਾ ਕਿ ਇਹ ਪਰਖਣ ਕਿ ਕੋਈ ਖਾਸ ਗੋਤ ਜਾਂ ਉਪਜਾਤੀ ਕਿਸੇ ਮੰਨੇ ਪ੍ਰਮੰਨੇ ਜਾਤੀ ਵਰਗ ਵਿੱਚ ਆਉਂਦੀ ਹੈ ਜਾਂ ਨਹੀਂ। ਪਰ ਇਸ ਨਾਲ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੀ ਬਿਨਾਂ ਕਿਸੇ ਪੱਕੇ ਹਿਸਾਬ ਕਿਤਾਬ ਜਾਂ ਨੇਮ ਦੇ ਜਾਤੀ ਦੀ ਗਿਣਤੀ ਤੋਂ ਕੋਈ ਅਰਥ ਭਰਪੂਰ ਸਰਕਾਰੀ ਅੰਕੜਾ ਤਿਆਰ ਹੋ ਸਕਦਾ ਹੈ? ਸਾਲ 2011 ਦੀ ਸਮਾਜਿਕ ਆਰਥਿਕ ਅਤੇ ਜਾਤੀ ਮਰਦਮਸ਼ੁਮਾਰੀ ਦਾ ਤਜਰਬਾ ਸਾਨੂੰ ਪਹਿਲਾਂ ਹੀ ਸੁਚੇਤ ਕਰਦਾ ਹੈ। ਉਸ ਵੇਲੇ ਲੋਕਾਂ ਨੂੰ ਆਪਣੀ ਜਾਤੀ ਖੁੱਲ੍ਹ ਕੇ ਦੱਸਣ ਦੀ ਛੋੜ ਸੀ, ਜਿਸ ਦੇ ਨਤੀਜੇ ਵਜੋਂ ਲਗਭਗ 46.7 ਲੱਖ ਜਾਤੀਆਂ ਦੇ ਨਾਮ ਸਾਹਮਣੇ ਆਏ। ਆਖਿਰਕਾਰ ਉਸ ਅੰਕੜਿਆਂ ਨੂੰ ਵਰਤਣਯੋਗ ਰੂਪ ਵਿੱਚ ਬਾਹਰ ਨਹੀਂ ਲਿਆਂਦਾ ਗਿਆ ਸੀ। ਉਹੀ ਪੁਰਾਣਾ ਤਰੀਕਾ ਮੁੜ ਅਪਣਾ ਕੇ ਕਿਸੇ ਨਵੇਂ ਤੇ ਚੰਗੇ ਨਤੀਜੇ ਦੀ ਉਮੀਦ ਰੱਖਣੀ ਬਿਲਕੁਲ ਵੀ ਜਾਇਜ਼ ਨਹੀਂ ਜਾਪਦੀ। ਸਰਕਾਰ ਨੇ ਲੋਕਾਂ ਨੂੰ ਜਾਤੀਆਂ ਦੀ ਕੋਈ ਲੜੀਬੱਧ ਸੂਚੀ ਯਾਨੀ ਡਰੋਪ ਡਾਊਨ ਮੀਨੂ ਦੇਣ ਦੀ ਬਜਾਏ ਇਸ ਤੋਂ ਗੁਰੇਜ਼ ਕੀਤਾ। ਜਾਤੀ ਦੀ ਪਛਾਣ ਬਹੁਤ ਗੁੰਝਲਦਾਰ ਹੁੰਦੀ ਹੈ, ਜੋ ਕਿ ਵੱਖ ਵੱਖ ਸੂਬਿਆਂ ਤੇ ਭਾਈਚਾਰਿਆਂ ਵਿੱਚ ਬਦਲਦੀ ਰਹਿੰਦੀ ਹੈ, ਜਦੋਂ ਕਿ ਗੋਤ ਤੇ ਉਪਜਾਤੀਆਂ ਹਮੇਸ਼ਾ ਸਰਕਾਰੀ ਸ਼੍ਰੇਣੀਆਂ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦੀਆਂ। ਜਦੋਂ ਘਰ ਘਰ ਜਾ ਕੇ ਗਿਣਤੀ ਕਰਨ ਵਾਲੇ ਕਰਮਚਾਰੀ ਖੁਦ ਹੀ ਤੈਅ ਕਰਨ ਲੱਗ ਜਾਣ ਕਿ ਕੋਈ ਵਿਅਕਤੀ ਕਿਸ ਜਾਤੀ ਨਾਲ ਸੰਬੰਧਿਤ ਹੈ, ਤਾਂ ਇਸ ਮਰਦਮਸ਼ੁਮਾਰੀ ਨੂੰ ਸਰਕਾਰੀ ਤੌਰ ਤੇ ਜਾਤੀਆਂ ਦੇ ਫੈਸਲੇ ਸੁਣਾਉਣ ਵਾਲਾ ਇੱਕ ਵਿਵਾਦਿਤ ਅਖਾੜਾ ਬਣਾ ਸਕਦਾ ਹੈ। ਅਜਿਹਾ ਹੋਣ ਨਾਲ ਸਰਕਾਰੀ ਕੰਮ ਵਿੱਚ ਪੱਖਪਾਤ, ਖਾਨਾ ਜੰਗੀ ਤੇ ਬੇਨੀਮੀਆਂ ਤੇ ਸਿਆਸੀ ਹੇਰਾਫੇਰੀ ਹੋਣ ਦੇ ਗੰਭੀਰ ਦੋਸ਼ ਵੀ ਲੱਗ ਸਕਦੇ ਹਨ। ਇਸ ਲਈ ਜਾਤੀ ਦੀ ਸਹੀ ਅਤੇ ਭਰੋਸੇਯੋਗ ਗਿਣਤੀ ਕਰਨ ਵਾਸਤੇ ਜ਼ਰੂਰੀ ਹੈ ਕਿ ਲੋਕਾਂ ਵੱਲੋਂ ਦਿੱਤੇ ਜਵਾਬਾਂ ਨੂੰ ਸੰਭਾਲਣ ਅਤੇ ਪਰਖਣ ਲਈ ਪੂਰੀ ਤਰ੍ਹਾਂ ਨਿਰਪੱਖ ਤੇ ਪਾਰਦਰਸ਼ੀ ਪ੍ਰਣਾਲੀ ਬਣਾਈ ਜਾਵੇ। ਮਰਦਮਸ਼ੁਮਾਰੀ ਸ਼ਾਸਨ ਦਾ ਮੂਲ ਆਧਾਰ ਹੁੰਦੀ ਹੈ ਅਤੇ ਇਸ ਵੱਲੋਂ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਆਉਣ ਵਾਲੇ ਕਈ ਸਾਲਾਂ ਤੱਕ ਲੋਕ ਨੀਤੀਆਂ ਨੂੰ ਤੈਅ ਕਰ ਸਕਦੀ ਹੈ। ਸਾਲ 2019-20 ਦੇ CAA ਯਾਨੀ ਕਿ ਨਾਗਰਿਕਤਾ ਸੋਧ ਐਕਟ ਵਿਰੋਧ ਪ੍ਰਦਰਸ਼ਨਾਂ ਦੌਰਾਨ ਵਿਵਾਦਾਂ ਵਿੱਚ ਘਿਰੇ ਕੁਝ ਸਵਾਲਾਂ ਨੂੰ ਇਸ ਵਾਰ ਸ਼ਾਮਲ ਕਰਨ ਦੇ ਫੈਸਲੇ ਨਾਲ ਇਸ ਉੱਤੇ ਸਵਾਲ ਉੱਠਣੇ ਲਾਜ਼ਮੀ ਹਨ। ਕੌਮੀ ਆਬਾਦੀ ਰਜਿਸਟਰ NPR ਨੇ 2020 ਦੇ ਖਰੜੇ ਵਿੱਚ ਰਾਸ਼ਟਰੀਅਤਾ, ਮਾਪਿਆਂ ਦੇ ਵੇਰਵੇ, ਮੋਬਾਈਲ ਨੰਬਰ, ਆਧਾਰ, ਵੋਟਰ ਕਾਰਡ, ਪਾਸਪੋਰਟ ਆਦਿ ਦੇ ਵੇਰਵੇ ਸ਼ਾਮਲ ਸਨ। ਉਸ ਸਮੇਂ ਸਰਕਾਰ ਵੱਲੋਂ ਸ਼ੱਕ ਦੂਰ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਿਵਲ ਸੁਸਾਇਟੀ ਸਮੂਹਾਂ ਅਤੇ ਵਿਰੋਧੀ ਪਾਰਟੀਆਂ ਨੂੰ ਡਰ ਸੀ ਕਿ NPR NRC ਵੱਲ ਜਾਣ ਵਾਲੀ ਪੌੜੀ ਬਣ ਸਕਦਾ ਹੈ। ਇਸ ਲਈ ਸਾਲ 2027 ਦੀ ਮਰਦਮਸ਼ੁਮਾਰੀ ਨੂੰ ਪੂਰੀ ਪਾਰਦਰਸ਼ਤਾ ਤੇ ਸਪਸ਼ਟਤਾ ਨਾਲ ਕਰਵਾਈ ਜਾਣੀ ਚਾਹੀਦੀ ਹੈ। ਇਹ ਕਾਮਯਾਬ ਮਰਦਮਸ਼ੁਮਾਰੀ ਉਹ ਹੁੰਦੀ ਹੈ ਜਿਸ ਵਿੱਚ ਕਿਸੇ ਦੇਸ਼ ਦੇ ਨਾਗਰਿਕਾਂ ਨੂੰ ਗਿਣਤੀ ਦੀ ਇਸ ਪ੍ਰਕਿਰਿਆ ਉੱਪਰ ਪੂਰਾ ਭਰੋਸਾ ਹੋਵੇ। ਇਸ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟ ਤੇ ਲਓ ਹੁਣ ਸੁਣਦੇ ਹਾਂ ਇੱਕ ਹੋਰ ਗੀਤ।